0: ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ ਡਾਊਨਲੋਡ ਦ ਲਾਈਕਾ ਰੇਡੀਓ ਮੋਬਾਈਲ ਐਪ ਲਿਸਨ ਲਾਈਵ ਐਂਡ ਲਿਸਨ ਬੈਕ ਟੂ ਯੋਰ ਫੇਵਰੇਟ ਸ਼ੋਜ਼। Next, Ebony Tubbish with the Mid-Morning Show.
1: Leica Radio.
0: Go online, listen and listen back. LeicaRadio.com.

ਚੰਗੇ ਕਰਮ ਬੰਦੇ ਦੇ ਜਦ ਜਾਗਦੇ ਨੇ ਰੱਬ ਆਪ ਸਬੱਬ ਬਣਾਉਂਦਾ ਏ ਸੁਲਤਾਨ ਬਣਾਉਂਦਾ ਕੈਦੀਆਂ ਨੂੰ ਦੁੱਖ ਦੇ ਕੇ ਸੁੱਖ ਦਿਖਾਉਂਦਾ ਏ।